ਪਹਾੜੀ ਪ੍ਰੋਗਰਾਮ ਕਿਨ ਕਹਿਮੇ ਆ ਤੁਸਦਾ ਮੇਜ਼ਬਾਨ ਖਵਾਜਾ ਪਰਵੇਜ਼ ਪਿਆਰ ਖਲੂਸ ਔਰ ਤਾਜ਼ੀਮ ਨਾਲ ਅਸਲਾਮ ਵਾਲੇਕੁਮ ਅਰਜ਼ ਕਰਦਾ ਤੇ ਪ੍ਰੋਗਰਾਮ ਵਿੱਚ ਜੀ ਆਇਆਂ ਕੋ ਆਖਦਾ। ਸਾਮੀਨ, ਅੱਜ 9 ਜ਼ੁਲਹਜਾ ਯਾਨੀ ਅਰਫਾ ਹੈ। ਇਸਲਾਮੀ ਸਾਲ ਦੇ ਮੁਕੱਦਸ ਤਰੀਨ ਤਿਹਾੜਿਆਂ ਵਿੱਚੋਂ ਇੱਕ ਹੈ, ਜਿਹੜਾ ਹਜ ਦੇ ਇੱਕ ਬੜੇ ਰੁਕਨ ਵਕੂਫੇ ਅਰਾਫਾਤ ਦਾ ਦਿਨ ਹੈ। ਇਹ ਦਿਨ ਅੱਲਾਹ ਤਾਲਾ ਦੀ ਰਹਿਮਤ, ਬਖਸ਼ਿਸ਼ ਔਰ ਪਹਿਚਾਣ ਦਾ ਤਿਹਾੜਾ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸੁਣ ਫਰਮਾਇਆ ਕਿ ਸਭ ਤੋਂ ਬਿਹਤਰੀਨ ਦੁਆ ਯੋਮੇ ਅਰਫਾ ਦੀ ਦੁਆ ਹੈ। ਇਸ ਤਿਹਾੜੇ ਅੱਲਾਹ ਆਪਣੇ ਬੰਦਿਆਂ ਕੋ ਕਸਰਤ ਨਾਲ ਜਹੰਨਮ ਥੀ ਆਜ਼ਾਦ ਕਰਦਾ ਹੈ। ਅਰਫੇ ਵਾਲੇ ਦਿਨ ਸ਼ੈਤਾਨ ਸਭ ਤੋਂ ਜ਼ਿਆਦਾ ਜ਼ਲੀਲ ਔਰ ਗਜ਼ਬਨਾਕ ਹੁੰਦਾ ਹੈ, ਕਿਉਂਕਿ ਅੱਲਾਹ ਬੰਦਿਆਂ ਉੱਤੇ ਆਪਣੀ ਰਹਿਮਤ ਨਾਜ਼ਲ ਫਰਮਾਇੰਦਾ ਹੈ। ਇਸ ਦਿਨ ਕਸਰਤ ਨਾਲ ਜ਼ਿਕਰ ਵ ਅਜ਼ਕਾਰ ਔਰ ਦੁਆ ਕਰਨੀ ਚਾਹੀਦੀ ਹੈ ਔਰ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਇਸੀ ਦਿਨ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਕੋ ਮਨਾਸਕੇ ਹਜ ਦੀ ਮਾਰਫਤ ਹਾਸਲ ਹੋਈ ਆਸੀ। ਤੇ ਸਾਮੀਨ, ਪ੍ਰੋਗਰਾਮ ਕੋ ਅੱਗੇ ਵਧਾਉਂਦੇ ਹੋਇਆਂ ਆਓ ਸੁਣਦੇ ਹਾਂ ਸੈਯਦ ਤਾਰਕ ਪਰਦੇਸੀ ਦੀ ਆਵਾਜ਼ ਵਿੱਚ ਇਹ ਸੈਫ ਅਲ ਮਲੂਕ।

ਹੈ, ਆਪਣਾ ਹਿੱਸਾ, ਰਿਸ਼ਤੇਦਾਰਾਂ ਦਾ ਹਿੱਸਾ ਔਰ ਗਰੀਬਾਂ ਦਾ ਹਿੱਸਾ। ਇਸ ਨਾਲ ਈਸਾਰ, ਕੁਰਬਾਨੀ ਔਰ ਮਾਸ਼ਰਤੀ ਅਮਨ ਦਾ ਪੈਗਾਮ ਮਿਲਦਾ ਹੈ। ਈਦ ਉਲ ਬਕਰ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਰਜ਼ਾਏ ਇਲਾਹੀ ਵਾਸਤੇ ਕੁਰਬਾਨੀ, ਤਕਵਾ ਔਰ ਇਤਾਤ ਦਾ ਅਮਲੀ ਮੁਜ਼ਾਹਰਾ ਹੈ। ਤੈਸਾਮੀਨ, ਪ੍ਰੋਗਰਾਮ ਦਾ ਕੁਝ ਵੇਲਾ ਬਚਿਆ ਹੈ ਤਾਂ ਆਓ ਇਸ ਦੌਰਾਨ ਸੁਣਦੇ ਹਾਂ ਜਮੀਲ ਅਹਿਮਦ ਸ਼ੇਖ ਦੀ ਆਵਾਜ਼ ਵਿੱਚ ਇਹ ਗੀਤ।

0: ਖਾਰਜਾ ਦੀ ਮੀਟਿੰਗ ਦੀ ਸਦਾਰਤ ਕੀਤੀ, ਜਿਸ ਵਿੱਚ ਆਸਟ੍ਰੇਲੀਆ ਦੀ ਵਜ਼ੀਰੇ ਖਾਰਜਾ ਪੈਨੀ ਵੋਂਗ, ਜਾਪਾਨ ਦੇ ਵਜ਼ੀਰੇ ਖਾਰਜਾ ਤੋਸ਼ੀ ਮਿਤਸੂ ਮੋਤਗੀ ਤੇ ਅਮਰੀਕਾ ਦੇ ਵਜ਼ੀਰੇ ਖਾਰਜਾ ਮਾਰਕੋ ਰੋਬੀਓ ਸੁਣ ਸ਼ਿਰਕਤ ਕੀਤੀ। ਇੱਕ ਸਾਂਝੇ ਪ੍ਰੈਸ ਕਾਨਫਰੰਸ ਨਾਲ ਖਿਤਾਬ ਕਰਦਿਆਂ ਹੋਇਆਂ ਡਾਕਟਰ ਜੈਸ਼ੰਕਰ ਸੁਣ ਦੀਗਰ ਮੁਲਕਾਂ ਦੀ ਮਦਦ ਕਰਦਿਆਂ ਹੋਇਆਂ ਕੁਆਡ ਮੁਲਕਾਂ ਦੇ ਵਿਚਕਾਰ ਇਸ਼ਤਰਾਕ ਕੋ ਹੋਰ ਡਾਡਾ ਕਰਨੇ ਤੇ ਜ਼ੋਰ ਦਿੱਤਾ। ਉਹਨਾਂ ਸੁਣ ਆਖਿਆ ਜੇ ਕੁਆਡ ਦੇ ਮੁਲਕ ਖੁੱਲ੍ਹੇ ਮਾਸ਼ਰੇ ਵਾਲੇ ਮੁਲਕ ਹਨ, ਖੁਸ਼ਹਾਲੀ ਦੇ ਫਰੋਗ ਵਾਸਤੇ ਇਖਤਰਾ ਤੇ ਤਖਲੀਕ ਕੋ ਵਾਧਾ ਦਿੰਦੇ ਹਨ। ਡਾਕਟਰ ਜੈਸ਼ੰਕਰ ਸੁਣ ਇਸ ਗੱਲ ਕੋ ਉਜਾਗਰ ਕੀਤਾ ਹੈ ਜੇ ਜਮਹੂਰੀ ਮੁਲਕ ਆਉਣੇ ਦੇ ਨਾਲ ਨਾ ਤੇ ਕੁਆਡ ਮੁਲਕਾਂ ਸੁਣ ਦਹਿਸ਼ਤਗਰਦੀ ਦੇ ਸਾਂਝੇ ਖਤਰੇ ਨਾਲ ਮੁਕਾਬਲੇ ਤੇ ਵੀ ਆਪਣੀ ਤਵਜਾ ਮਰਕੂਜ਼ ਕੀਤੀ ਹੈ।
1: As democratic nations, we also devoted attention to countering the common threat of terrorism. There must be zero tolerance for terrorism, and nations subject to terrorist attacks have the right to defend themselves. A free and open

0: ਦਿਆਨਤਦਾਰੀ ਤੇ ਸੱਚਾਈ ਇਖਤਿਆਰ ਕਰਨੇ ਦੀ ਤਰਗੀਬ ਦਿੰਦਾ ਹੈ। ਮੁਬਾਰਕਬਾਦੀ ਦੇ ਸੁਨੇਹਾ ਵਿੱਚ ਉਹਨਾਂ ਸੁਣ ਲੋਕਾਂ ਕੋਲ ਅਪੀਲ ਕੀਤੀ ਜੇ ਉਹ ਈਦ ਦੇ ਦਿਹਾੜੇ ਨਾਦਾਰਾਂ ਤੇ ਸਮਾਜ ਦੇ ਮਫਲੂਕ ਲਾਲ ਲੋਕਾਂ ਦੀ ਮਦਦ ਕਰਨ। ਉਹਨਾਂ ਸੁਣ ਦੁਆ ਕੀਤੀ ਜੇ ਇਹ ਦਿਹਾੜਾ ਅਸਾਂ ਸਾਰਿਆਂ ਵਾਸਤੇ ਤਰੱਕੀ, ਖੁਸ਼ਹਾਲੀ ਤੇ ਅਮਨੋ ਅਮਾਨ ਕਿਨ ਕੇ ਆਵੇ। ਨਾਇਬ ਵਜ਼ੀਰ ਆਲਾ ਸੁਰਿੰਦਰ ਕੁਮਾਰ ਚੌਧਰੀ, ਕਾਬੀਨਾ ਵੁਜ਼ਰਾ ਸਕੀਨਾ ਇਤੂ, ਜਾਵੇਦ ਅਹਿਮਦ ਡਾਰ, ਜਾਵੇਦ ਅਹਿਮਦ ਰਾਣਾ ਅਤੇ ਸੁਤੇਜ ਸ਼ਰਮਾ ਸੁਣ ਲੋਕਾਂ ਕੋਲ ਈਦ ਉਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ ਹੈ। ਆਪਣੀ ਕਨੀ ਕਨੀ ਸੁਨੇਹਾਵਾਂ ਵਿੱਚ ਉਹਨਾਂ ਸੁਣ ਆਖਿਆ ਜੇ ਇਹ ਦਿਹਾੜਾ ਆਪਸੀ ਭਾਈਚਾਰੇ ਅਤੇ ਰਵਾਦਾਰੀ ਦੀ ਅਕਾਸ ਹੈ ਅਤੇ ਅਸਾਂ ਕੋ ਇਹ ਦਿਹਾੜਾ ਮਿਲਜੁਲ ਕੇ ਮਨਾਉਣਾ ਚਾਹੀਏ। ਡਾਇਰੈਕਟਰ ਜਨਰਲ ਪੁਲਿਸ ਨਿਲੇਨ ਪ੍ਰਭਾਤ, ਚੀਫ ਸੈਕਟਰੀ ਅਟਲ ਡੱਲੂ, IGP ਕਸ਼ਮੀਰ VK ਬਰਦੀ, ਡਿਵੀਜ਼ਨਲ ਕਮਿਸ਼ਨਰ ਅੰਸ਼ਲ ਗਰਗ ਸੁਣ ਵੀ ਲੋਕਾਂ ਕੋ ਈਦ ਦੀ ਮੁਬਾਰਕਬਾਦ ਦਿੱਤੀ ਹੈ। ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਦਰਖਸ਼ਾ ਅੰਦਰਾਬੀ ਸੁਣ ਵੀ ਲੋਕਾਂ ਕੋ ਈਦ ਉਲ ਅਜ਼ਹਾ ਦੇ ਮੌਕੇ ਤੇ ਮੁਬਾਰਕਬਾਦ ਦਿੱਤੀ ਹੈ। ਮੁਬਾਰਕਬਾਦੀ ਦੇ ਇੱਕ ਸੁਨੇਹਾ ਵਿੱਚ ਉਹਨਾਂ ਸੁਣ ਦੁਆ ਕੀਤੀ ਜੇ ਇਹ ਦਿਹਾੜਾ ਜੰਮੂ ਕਸ਼ਮੀਰ ਦੇ ਲੋਕਾਂ ਵਾਸਤੇ ਖੁਸ਼ੀਆਂ ਕਹਿਣ ਕੇ ਆਵੇ। ਉਹਨਾਂ ਸੁਣ ਲੋਕਾਂ ਕੋ ਅਪੀਲ ਕੀਤੀ ਜੇ ਉਹ ਈਦ ਸਾਦਗੀ ਨਾਲ ਮਨਾਵਣ ਔਰ ਗੁਰਬਾ ਮਸਾਕੀਨ ਕੋ ਵੀ ਈਦ ਦੀ ਖੁਸ਼ੀਆਂ ਵਿੱਚ ਸ਼ਾਮਲ ਕਰਨ। ਵਕਫ ਬੋਰਡ ਦੇ ਇੱਕ ਮੈਂਬਰ ਡਾਕਟਰ ਗੁਲਾਮ ਨਬੀ ਹਲੀਮ ਸੁਣ ਵੀ ਲੋਕਾਂ ਕੋ ਈਦ ਦੀ ਮੁਬਾਰਕਬਾਦ ਦਿੱਤੀ ਹੈ। ਜਿਨ੍ਹਾਂ ਦੀਗਰ ਸ਼ਖਸੀਅਤ ਨੂੰ ਲੋਕਾਂ ਕੋ ਮੁਬਾਰਕਬਾਦ ਦਿੱਤੀ ਹੈ ਉਹਨਾਂ ਵਿੱਚ ਇਸਲਾਮਿਕ ਰਿਲੀਫ ਐਂਡ ਰਿਸਰਚ ਟਰੱਸਟ ਕਸ਼ਮੀਰ ਦੇ ਬਾਨੀ ਚੇਅਰਮੈਨ ਐਡਵੋਕੇਟ ਅਬਦੁਲ ਰਸ਼ੀਦ ਹਾਂਜੂਰਾ, EJAC ਦੇ ਸਦਰ ਫਿਆਜ਼ ਅਹਿਮਦ ਸ਼ਬਨਮ, ਸਾਗਰ ਕਲਚਰਲ ਫੋਰਮ ਸੁਕਰ ਪਟਨ ਦੇ ਸਰਪ੍ਰਸਤ ਸਾਗਰ ਨਜ਼ੀਰ ਸ਼ਾਮਿਲ ਹਨ। ਨੈਸ਼ਨਲ ਕਾਨਫਰੰਸ ਦੇ ਸਦਰ ਡਾਕਟਰ ਫਾਰੂਕ ਅਬਦੁੱਲਾ, PDP ਸਦਰ ਅਤੇ ਸਾਬਕ ਵਜ਼ੀਰ ਆਲਾ ਮਹਿਬੂਬਾ ਮੁਫਤੀ, ਸਾਬਕ ਮਰਕਜ਼ੀ ਵਜ਼ੀਰ ਸੈਫਉਦੀਨ ਸੋਜ਼, PDF ਦੇ ਚੇਅਰਮੈਨ ਹਕੀਮ ਮੁਹੰਮਦ ਯਾਸੀਨ, ਜਨਤਾ ਦਲ ਯੂਨਾਈਟਿਡ ਜੰਮੂ ਕਸ਼ਮੀਰ ਦੇ ਸਦਰ GM ਸ਼ਾਹੀਨ, ਜਮੀਅਤ ਹਮਦਾਨੀਆਂ ਜੰਮੂ ਕਸ਼ਮੀਰ ਦੇ ਸਰਬਰਾਹ ਮੀਰ ਵਾਇਜ਼ ਮੌਲਵੀ ਰਿਆਜ਼ ਅਹਿਮਦ ਹਮਦਾਨੀ ਸੁਣ ਵੀ ਲੋਕਾਂ ਕੋ ਈਦ ਦੀ ਮੁਬਾਰਕਬਾਦ ਦਿੱਤੀ ਹੈ। ਜੰਮੂ ਕਸ਼ਮੀਰ ਕੋ ਮੁਨਾਸ਼ਿਆਦੀ ਲਾਨਥਿਓ ਆਜ਼ਾਦੀ ਦੁਆਲਣੇ ਵਾਸਤੇ ਸੋ ਤਿਆੜਿਆਂ ਅਤੇ ਮੁਸ਼ਤਮਿਲ ਨਸ਼ਾ ਮੁਕਤ ਅਭਿਆਨ ਦੇ ਤਹਿਤ ਸਰਗਰਮੀਆਂ ਜਾਰੀ ਹਨ ਅਤੇ ਮੁਨਾਸ਼ਿਆਦ ਦੇ ਢਾਂਚੇ ਕੋ ਖਤਮ ਕਰਨੇ ਅਤੇ ਇਸ ਲੱਤ ਵਿੱਚ ਫਸੇ ਨੌਜਵਾਨਾਂ ਦੀ ਬਾਜ਼ਾਬਾਦਕਾਰੀ ਵਾਸਤੇ ਹਰ ਮੁਮਕਿਨ ਇਕਦਾਮਾਤ ਕੀਤੇ ਜਾ ਰਹੇ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਸੁਨੇਹਾ।
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ, NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਅੱਜ ਦਾ ਅਗਲਾ ਬੁਲੇਟਿਨ 5:50 ਤੈ ਗੋਜਰੀ ਵਿੱਚ ਨਸ਼ਰ ਕੀਤੇ ਗਏ ਸੀ। ਇਸ ਦੇ ਨਾਲ ਹੀ ਇਹ ਖਬਰਨਾਮਾ ਮੁੱਕ ਗਿਆ। ਅੱਲਾ ਬੇਲੀ।
2: ਇਹ ਆਕਾਸ਼ਵਾਣੀ ਸ੍ਰੀਨਗਰ ਕੀ ਆਵਾਜ਼ ਹੈ। ਸਫ਼ਰ ਕੇ 4:30 ਹੋਏ ਹੈ। ਸਮਾਪਤ ਕਰੇਂ ਆਜ ਕਾ ਪੰਜਾਬੀ ਪ੍ਰੋਗਰਾਮ।

ਪ੍ਰੋਗਰਾਮ ਸੁਣਨ ਵਾਲਿਆਂ ਤੱਕ ਇਸ ਵੇਲੇ ਇਹ ਆਵਾਜ਼ ਮਸ਼ੀਨਮ ਦੀ ਪਹੁੰਚ ਰਹੀ ਹੈ। ਦਿਲ ਦੀਆਂ ਗਹਿਰਾਈਆਂ ਤੋਂ ਆਦਾਬ ਦੋਸਤੋ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਕੱਲ ਸਾਡਾ ਹਰਮਨ ਪਿਆਰਾ ਤਿਉਹਾਰ ਈਦ ਉਲ ਅਜ਼ਹਾ ਸਾਡੇ ਬੂਹੇ 'ਤੇ ਦਸਤਕ ਦੇ ਰਿਹਾ ਹੈ ਅਤੇ ਸਾਡੀ ਵੱਲੋਂ ਅਤੇ ਆਕਾਸ਼ਵਾਣੀ ਸ੍ਰੀਨਗਰ ਵੱਲੋਂ ਜਿੱਥੇ ਜਿੱਥੇ ਤੱਕ ਇਸ ਵੇਲੇ ਸਾਡੀ ਆਵਾਜ਼ ਪਹੁੰਚ ਰਹੀ ਹੈ, ਤੈ ਦਿਲ ਤੋਂ ਮੁਬਾਰਕਾਂ। ਮੇਰੀ ਉਡੀਕ ਦੀ ਸੁੱਕੀ ਨਦੀ, ਮੇਰੀ ਉਡੀਕ ਦੀ ਸੁੱਕੀ ਨਦੀ ਅਤੇ ਸਾਗਰ ਤੇਰੀ ਦੀਦ ਦਾ ਜਸ਼ਨ, ਮੇਰੇ ਮਾਯੂਸੇ ਹੋਏ ਅਰਮਾਨਾਂ ਦਾ ਅਤੇ ਅਹਿਸਾਸ ਤੇਰੀ ਆਮਦ ਦੀ ਈਦ ਦਾ। ਪ੍ਰੋਗਰਾਮ ਦੇ ਆਗਾਜ਼ ਵਿੱਚ ਹੀ ਇੱਕ ਪਿਆਰਾ ਜਿਹਾ ਗੀਤ। ਦੋਸਤੋ, ਈਦ ਉਲ ਅਜ਼ਹਾ ਇਸਲਾਮ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਤਿਉਹਾਰ ਹੈ। ਇਹ ਤਿਉਹਾਰ ਹਜ਼ਰਤ ਇਬਰਾਹਿਮ ਜੀ ਵੱਲੋਂ ਅੱਲਾਹ ਦੇ ਹੁਕਮ 'ਤੇ ਆਪਣੇ ਪੁੱਤਰ ਹਜ਼ਰਤ ਇਸਮਾਇਲ ਦੀ ਕੁਰਬਾਨੀ ਦੇਣ ਦੇ ਜਜ਼ਬੇ ਅਤੇ ਕੁਰਬਾਨੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸਲਾਮਿਕ ਕੈਲੰਡਰ ਦੇ 12ਵੇਂ ਅਤੇ ਆਖਰੀ ਮਹੀਨੇ ਜ਼ੁਲਹਿਜ਼ਾ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਮੁਸਲਿਮ ਭਾਈ

ਵਿਚਾਰੇ ਦੇ ਲੋਕ ਅੱਲਾ ਦੀ ਰਜ਼ਾ ਲਈ ਆਪਣੇ ਪਸੰਦੀਦਾ ਜਾਨਵਰ ਜਿਵੇਂ ਬੱਕਰਾ, ਭੇਡ, ਦੂੰਬਾ ਕੁਰਬਾਨ ਕਰਦੇ ਹਨ। ਇਹ ਕੁਰਬਾਨੀ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਨੂੰ ਅੱਲਾ ਦੇ ਹੁਕਮ ਅੱਗੇ ਆਪਣੀਆਂ ਸਭ ਤੋਂ ਪਿਆਰੀਆਂ ਚੀਜ਼ਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਦਿਨ ਸਵੇਰੇ ਮਸਜਿਦ ਜਾਂ ਈਦਗਾਹਾਂ ਦੇ ਵਿੱਚ ਇਕੱਠੇ ਹੋ ਕੇ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ। ਦੇਸ਼ ਭਰ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੇ ਲਈ ਵੀ ਅਤੇ ਮਨੁੱਖਤਾ ਦੇ ਭਲੇ ਦੇ ਲਈ ਵੀ ਦੁਆਵਾਂ ਕੀਤੀਆਂ ਜਾਂਦੀਆਂ ਹਨ। ਕੁਰਬਾਨ ਕੀਤੇ ਜਾਨਵਰ ਦੇ ਮਾਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਪਰਿਵਾਰ ਲਈ, ਦੂਜਾ ਰਿਸ਼ਤੇਦਾਰਾਂ ਅਤੇ ਤੀਜਾ ਹਿੱਸਾ ਗਰੀਬਾਂ ਅਤੇ ਲੋੜਵੰਦਾਂ ਦੇ ਵਿੱਚ ਵੰਡਿਆ ਜਾਂਦਾ ਹੈ। ਆਪਸੀ ਮਿਲਣੀ ਨਮਾਜ਼ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਮੁਬਾਰਕ ਕਹਿੰਦੇ ਹਨ ਅਤੇ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਨਵੇਂ ਕੱਪੜੇ ਪਾਏ ਜਾਂਦੇ ਹਨ ਅਤੇ ਬੱਚਿਆਂ ਦੇ ਵਿੱਚ ਇੱਕ ਖਾਸ ਹੀ ਚੌ ਅਤੇ ਮਲਾਰ ਹੁੰਦਾ ਹੈ ਅਤੇ ਮਹਿਮਾਨਾਂ ਦਾ ਆਉਣਾ ਜਾਣਾ ਵੀ ਘਰਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਅਤੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਇਹ ਤਿਉਹਾਰ ਇਸਲਾਮ ਦੇ ਥੰਮਾਂ ਵਿੱਚੋਂ ਇੱਕ ਹੱਜ ਦੀ ਯਾਤਰਾ ਦੇ ਮੁਕੰਮਲ ਹੋਣ 'ਤੇ ਵੀ ਆਉਂਦਾ ਹੈ। ਇਸ ਸਮੇਂ ਦੌਰਾਨ ਦੁਨੀਆ ਭਰ ਦੇ ਲੱਖਾਂ ਇਮਾਨ ਵਾਲੇ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਇਕੱਠੇ ਹੋ ਕੇ ਹੱਜ ਦੀ ਰਸਮ ਪੂਰੀ ਕਰਦੇ ਹਨ। ਈਦ ਉਲ ਅਜ਼ਹਾ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਪਿਆਰ ਅਤੇ ਤਿਆਗ ਦਾ ਸੰਦੇਸ਼ ਦਿੰਦਾ ਹੈ। ਦੋਸਤੋ, ਈਦ ਦਾ ਤਿਉਹਾਰ ਤਾਂ ਹੀ ਸਫਲ ਹੈ ਜੇਕਰ ਈਦ ਦੇ ਤਿਉਹਾਰ ਦੇ ਉੱਤੇ ਬੇਲੋੜਾ ਖਰਚ ਨਾ ਕੀਤਾ ਜਾਵੇ। ਬਹੁਤ ਮਹਿੰਗੇ ਕੱਪੜੇ, ਬਹੁਤ ਮਹਿੰਗੇ ਖਿਡੌਣੇ ਜਾਂ ਫਿਰ ਬਹੁਤ ਮਹਿੰਗੇ ਮਹਿੰਗੇ ਉਪਹਾਰ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਣਾ, ਦੋਸਤਾਂ ਨੂੰ ਦੇਣਾ ਬਿਹਤਰ ਹੈ ਕਿ ਇਸ ਫਜ਼ੂਲ ਖਰਚੀ ਦੇ ਨਾਲੋਂ ਇਹਨਾਂ ਪੈਸਿਆਂ ਨੂੰ ਜਾਂ ਫਿਰ ਇਸ ਹਿੱਸੇ ਨੂੰ ਅਸੀਂ ਕਿਸੇ ਗਰੀਬ ਜਾਂ ਫਿਰ ਲੋੜਵੰਦ ਨੂੰ ਦੇ ਦਈਏ ਤਾਂ ਜੋ ਰੱਬ ਦੇ ਘਰ ਤੋਂ ਸਾਨੂੰ ਖੁਸ਼ੀ ਅਤੇ ਰਹਿਮਤ ਪ੍ਰਾਪਤ ਹੋਵੇ। ਅਤੇ ਦੂਜੇ ਪਾਸੇ ਇੱਧਰ ਉੱਧਰ ਗਲੀਆਂ ਦੇ ਵਿੱਚ ਘੁੰਮਣਾ ਜਾਂ ਫਿਰ ਸੜਕਾਂ ਦੇ ਉੱਤੇ ਹੁੱਲੜਬਾਜ਼ੀ ਕਰਨਾ ਵੀ ਸਹੀ ਈਦ ਨੂੰ ਮਨਾਉਣ ਦਾ ਢੰਗ ਨਹੀਂ ਹੈ। ਕੁਰਬਾਨੀ ਦਾ ਮੀਟ ਵੰਡਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿਵੇਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਬੇਲੋੜਾ ਪੈਟਰੋਲ ਫੂਕਦੇ ਹੋਏ ਜਾਂ ਫਿਰ ਬੇਲੋੜੀ ਭੀੜ ਭੜੱਕਾ ਅਤੇ ਜਾਂ ਫਿਰ ਇੱਕ ਦੂਜੇ ਦੇ ਨਾਲ ਖਹਿਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਹਨ, ਜੋ ਕਿ ਈਦ ਦੇ ਮਕਸਦ ਅਤੇ ਮੰਤਵ ਤੋਂ ਕੋਹਾਂ ਦੂਰ ਹੈ। ਚੰਗਾ ਹੋਵੇ ਜੇਕਰ ਅਸੀਂ ਆਪਣੇ ਇਸ ਪਾਕ ਪਵਿੱਤਰ ਤਿਉਹਾਰ ਨੂੰ ਬੜੀ ਪਾਕੀਜ਼ਗੀ ਦੇ ਨਾਲ ਮਨਾਈਏ ਤਾਂ ਜੋ ਰੱਬ ਦੀ ਰਹਿਮਤ ਅਤੇ ਉਹਦੇ ਘਰ ਤੋਂ ਖੁਸ਼ੀ ਦੀ ਬਰਸਾਤ ਆਪਣੇ ਆਪ ਸਾਡੇ ਘਰਾਂ ਦੇ ਵਿੱਚ ਬਰਕਤ ਬਣ ਕੇ ਆ ਜਾਵੇ। ਦੋਸਤੋ, ਰੱਬ ਨੂੰ ਜਿਵੇਂ ਕੁਰਬਾਨੀ ਪਸੰਦ ਹੈ ਅਤੇ ਇਸੇ ਤਰ੍ਹਾਂ ਹੀ ਉਸਨੂੰ ਸੰਜਮ ਪਸੰਦ ਹੈ। ਕੁਰਬਾਨੀ ਤੋਂ ਭਾਵ ਹੀ ਇਹ ਹੈ ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਸਿਰਫ ਜਾਨਵਰ ਤੱਕ ਹੀ ਇਸ ਕੁਰਬਾਨੀ ਦੇ ਜਿਹੜੇ ਮਾਇਨੇ ਨੇ ਅਤੇ ਉਹ ਸਿਮਟੇ ਹੋਏ ਹਨ ਕਿ ਸਿਰਫ ਜਾਨਵਰ ਨੂੰ ਕੁਰਬਾਨ ਕਰਨਾ। ਇਸ ਵਿੱਚ ਇਨਸਾਨ ਦੇ ਅੰਦਰਲੇ ਅਰਮਾਨਾਂ, ਇੱਛਾਵਾਂ ਦੀ ਕੁਰਬਾਨੀ ਵੀ ਹੈ ਕਿ ਉਹ ਆਪਣੀਆਂ ਇੱਛਾਵਾਂ ਅਤੇ ਆਪਣੀਆਂ ਜ਼ਰੂਰਤਾਂ ਨੂੰ ਕੁਰਬਾਨ ਕਰਕੇ ਦੂਜਿਆਂ ਦੇ ਵੱਲ ਵੀ ਨਜ਼ਰ ਦੇਵੇ ਕਿ ਕਿਤੇ ਕਿਸੇ ਨੂੰ ਕੁਛ ਬੁਰਾ ਤਾਂ ਨਹੀਂ ਲੱਗ ਗਿਆ ਜਾਂ ਫਿਰ ਉਹਨਾਂ ਨੂੰ ਮਹਿਸੂਸ ਤਾਂ ਨਹੀਂ ਹੋ ਰਿਹਾ ਜਾਂ ਫਿਰ ਉਸਦੀ ਗੱਲ ਜਾਂ ਫਿਰ ਉਸਦੇ ਕੀਤੇ ਕਾਰਜਾਂ ਦੇ ਨਾਲ ਕਿਸੇ ਨੂੰ ਕੋਈ ਤਕਲੀਫ ਜਾਂ ਫਿਰ ਬੇਲੋੜੇ ਖਰਚ ਦੇ ਨਾਲ ਉਸਦੇ ਐਸੇ ਰਿਸ਼ਤੇਦਾਰ ਜੋ ਕਿ ਕੱਪੜੇ ਤੋਂ, ਖਾਣੇ ਤੋਂ ਮਹਿਰੂਮ ਹਨ ਜਾਂ ਫਿਰ ਸੰਜਮ ਦੇ ਨਾਲ ਪੈਸੇ ਨੂੰ ਖਰਚੇ ਕਿ ਉਸੇ ਪੈਸੇ ਨੂੰ ਆਪਣੇ ਕਿਸੇ ਲੋੜਵੰਦ ਦੋਸਤ, ਮਿੱਤਰ ਜਾਂ ਫਿਰ ਰਿਸ਼ਤੇਦਾਰ ਜਾਂ ਫਿਰ ਆਂਢੀ ਗੁਆਂਢੀ ਨੂੰ ਦੇ ਦਿੱਤਾ ਜਾਵੇ ਅਤੇ ਰੱਬ ਦੇ ਘਰ ਦੀਆਂ ਬਰਕਤਾਂ ਨੂੰ ਆਪਣੇ ਘਰ ਲਿਆਂਦਾ ਜਾਵੇ। ਦੂਸਰਾ ਹੈ ਕਿ ਰੁੱਸੇ ਹੋਏ ਦੋਸਤ, ਮਿੱਤਰ, ਰਿਸ਼ਤੇਦਾਰ, ਭੈਣ ਭਾਈ, ਅੱਜ ਦੇ ਦਿਨ ਉਹਨਾਂ ਤੋਂ ਮੁਆਫ਼ੀ ਮੰਗੀ ਜਾਵੇ ਕਿਉਂਕਿ ਇਨਸਾਨ ਗਲਤੀ ਦਾ ਪੁਤਲਾ ਹੈ। ਬਹੁਤ ਸਾਰੀਆਂ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਹਰ ਇਨਸਾਨ ਤੋਂ ਹੋ ਜਾਂਦੀਆਂ ਹਨ। ਆਪਣੇ ਦੋਸਤਾਂ, ਮਿੱਤਰਾਂ ਜਾਂ ਫਿਰ ਰਿਸ਼ਤੇਦਾਰਾਂ, ਭੈਣ ਭਰਾਵਾਂ ਤੋਂ ਇੱਕ ਦੂਜੇ ਨੂੰ ਕੁਝ ਨਾ ਕੁਝ ਬੋਲਿਆ ਜਾਂ ਫਿਰ ਕਰਿਆ ਹੀ ਜਾਂਦਾ ਹੈ ਕਿਉਂਕਿ ਇਨਸਾਨ ਸਭ ਤੋਂ ਪਹਿਲਾਂ ਗਲਤੀ ਕਰਕੇ ਹੀ ਇਸ ਧਰਤੀ ਦਾ ਵਸਨੀਕ ਬਣਿਆ ਹੈ ਅਤੇ ਆਪਣੀਆਂ ਕੀਤੀਆਂ ਗਲਤੀਆਂ ਨੂੰ ਅਤੇ ਆਪਣੇ ਰੋਸਿਆਂ, ਗਿਲਿਆਂ ਨੂੰ, ਗੁੱਸਿਆਂ ਨੂੰ ਜੇਕਰ ਉਹ ਇਸ ਪਾਕ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਭੁਲਾ ਦੇਵੇ ਜਾਂ ਫਿਰ ਦਿਲੋਂ ਝੁੱਕ ਕੇ ਮੁਆਫ਼ੀ ਮੰਗ ਲਵੇ।

ਤਾਂ ਹੋ ਸਕਦਾ ਹੈ ਕਿ ਜ਼ਿੰਦਗੀ ਅਤੇ ਉਸਦਾ ਮਾਹੌਲ ਜੋ ਹੈ ਸੁਖਾਵਾਂ ਹੋ ਜਾਵੇ ਅਤੇ ਈਦ ਦੇ ਉੱਤੇ ਰੱਬ ਰਹਿਮਾਨ ਖੁਸ਼ ਹੋ ਕੇ ਉਸਦੀ ਕੁਰਬਾਨੀ ਤੋਂ ਉਸਦੇ ਝੁਕੇ ਹੋਏ ਦਿਲ ਤੋਂ ਜਾਂ ਫਿਰ ਉਸਦੇ ਇਸ ਨਿਮਰ ਸੁਭਾਅ ਦੇ ਕਾਰਨ ਆਪਦੀਆਂ ਰਹਿਮਤਾਂ ਉਸ ਇਨਸਾਨ ਦੇ ਉੱਤੇ ਵਰਸਾ ਦੇਵੇ ਅਤੇ ਤਾਂ ਹੀ ਈਦ ਦਾ ਜੋ ਅਸਲੀ ਮੰਤਵ ਅਤੇ ਮਕਸਦ ਹੈ ਉਹ ਪੂਰਾ ਹੋ ਸਕਦਾ ਹੈ। ਕੁਰਬਾਨੀ ਦਾ ਮਕਸਦ ਇਸੇ ਲਈ ਇੱਕ ਜਾਨਵਰ ਤੱਕ ਸਿਮਟ ਕੇ ਨਹੀਂ ਹੈ। ਕੁਰਬਾਨੀ ਦਾ ਮਤਲਬ ਇਨਸਾਨ ਦੇ ਅੰਦਰ ਤੋਂ ਲੈ ਕੇ ਉਸਦੀ ਜੇਬ ਤੋਂ ਲੈ ਕੇ ਉਸਦੇ ਘਰ ਬਾਰ ਉਸਦੇ ਮਾਹੌਲ ਤੋਂ ਲੈ ਕੇ ਹਰ ਆਸੇ ਪਾਸੇ ਤੱਕ ਫੈਲਿਆ ਹੋਇਆ ਹੈ ਕਿ ਉਹ ਹਰ ਵਕਤ ਕਿਸੇ ਦੇ ਚੰਗਾ ਚਾਹੁਣ ਲਈ ਜਾਂ ਫਿਰ ਕਿਸੇ ਭਲਾਈ ਦੇ ਲਈ ਕੁਰਬਾਨੀ ਕਰਦਾ ਰਹੇ। ਅਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਕੁਰਬਾਨੀ ਦੀ ਈਦ ਦਾ ਮਕਸਦ ਉਹਨਾਂ ਲੋਕਾਂ ਦੇ ਲਈ ਇਕੋਨਮੀਕਲੀ ਸਹਾਰਾ ਬਣਨਾ ਵੀ ਹੈ ਕਿ ਜਿਨ੍ਹਾਂ ਦੀ ਕਮਾਈ ਸਿਰਫ ਜਾਨਵਰਾਂ ਦੇ ਉੱਪਰ ਹੈ, ਜਾਨਵਰ ਹੀ ਉਹਨਾਂ ਦੀ ਧਨ ਦੌਲਤ ਹਨ ਅਤੇ ਉਹਨਾਂ ਦੀ ਕਮਾਈ ਸਾਲ ਦੇ ਵਿੱਚ ਇੱਕ ਵਾਰ ਹੁੰਦੀ ਹੈ ਅਤੇ ਉਹਨਾਂ ਨੇ ਪੂਰੇ ਸਾਲ ਦਾ ਜੋ ਕਮਾਉਣਾ ਹੁੰਦਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਕਮਾਉਣਾ ਹੁੰਦਾ ਹੈ। ਅਤੇ ਚੰਗਾ ਹੋਵੇ ਕਿ ਜੋ ਲੋਕ ਕੁਰਬਾਨੀ ਨੂੰ ਇਹ ਸਮਝ ਕੇ ਛੱਡ ਦਿੰਦੇ ਹਨ ਕਿ ਹਾਂ ਇੰਨਾ ਖਰਚਾ ਕੌਣ ਕਰੇਗਾ, ਇੱਦਾਂ ਹੀ ਕਿਸੇ ਨੂੰ ਥੋੜ੍ਹਾ ਬਹੁਤ ਦੇ ਦੇਵਾਂਗੇ। ਬਿਹਤਰ ਹੈ ਕਿ ਜੋ ਅੱਲਾਹ ਦਾ ਹੁਕਮ ਹੈ ਕਿ ਉਸ ਦਿਨ ਕੋਈ ਵਧੀਆ ਜਿਹਾ ਜਾਨਵਰ ਕੁਰਬਾਨ ਕੀਤਾ ਜਾਵੇ, ਆਪਣੀ ਜੇਬ ਭਾਵ ਆਪਣੇ ਦਸਾਂ ਨੂੰਹਾਂ ਦੀ ਕਿਰਤ ਦੇ ਵਿੱਚੋਂ ਹਿੱਸਾ ਕੱਢ ਕੇ ਜਾਨਵਰ ਖਰੀਦਿਆ ਜਾਵੇ ਅਤੇ ਉਸਨੂੰ ਕੁਰਬਾਨ ਕੀਤਾ ਅਤੇ ਉਸਦੇ ਮਾਸ ਨੂੰ ਵੰਡਿਆ ਜਾਵੇ। ਜੋ ਹੁਕਮ ਹੈ ਉਸੇ ਅਨੁਸਾਰ ਹੀ ਈਦ ਨੂੰ ਮਨਾਇਆ ਜਾਵੇ। ਚੰਗਾ ਹੋਵੇ ਤਾਂ ਜੋ ਉਸ ਤਬਕੇ ਨੂੰ ਵੀ ਜੋ ਕਿ ਜਾਨਵਰ ਰੱਖਦੇ ਹਨ, ਜਾਨਵਰਾਂ ਦਾ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਵੀ ਫਾਇਦਾ ਹੋਵੇ। ਇਹ ਕੁਰਬਾਨੀ ਦੀ ਈਦ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੈ, ਉਹਨਾਂ ਦੇ ਬਾਰੇ ਵੀ ਸੋਚਿਆ ਗਿਆ ਹੈ। ਇਸੇ ਕਰਕੇ ਇਸ ਕੁਰਬਾਨੀ ਵਾਲੀ ਈਦ ਦਾ ਇਕੋਨਮੀਕਲੀ ਵੀ ਮਕਸਦ ਹੈ। ਅਤੇ ਜ਼ਕਾਤ ਦਿੱਤੀ ਜਾਵੇ, ਨਮਾਜ਼ ਪੜ੍ਹੀ ਜਾਵੇ ਅਤੇ ਹਰ ਇੱਕ ਦੀ ਭਲਾਈ ਦੇ ਲਈ ਆਪਣੀਆਂ ਕੁਛ ਇੱਕ ਇੱਛਾਵਾਂ ਨੂੰ ਜੇਕਰ ਅਸੀਂ ਕੁਰਬਾਨ ਕਰਦੇ ਹਾਂ ਤਾਂ ਅੱਲਾਹ ਤਾਲਾ ਦੇ ਘਰ ਦੀ ਰਹਿਮਤ ਸਾਡੇ ਘਰਾਂ ਦੇ ਵਿੱਚ ਨੂਰ ਬਣ ਕੇ ਵਰਸ ਜਾਂਦੀ ਹੈ। ਅਤੇ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿਚਕਾਰ ਅਸੀਂ ਤਹਿ ਦਿਲੋਂ ਈਦ ਦੀਆਂ ਸੱਚੇ ਸੁੱਚੇ ਦਿਲ ਦੇ ਨਾਲ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ ਕਹਿੰਦੇ ਹਾਂ। ਐ ਮੇਰੇ ਸਾਈਆਂ ਤੂੰ ਹੀ ਕੋਈ ਸੁਲੱਖਣਾ ਜਿਹਾ ਰਾਹ ਦੇਈਂ, ਮਝਤਾਰ 'ਚ ਫਸੀਆਂ ਕਿਸ਼ਤੀਆਂ ਨੂੰ ਸਮਝਦਾਰ ਮਿਲਾ ਦੇਈਂ, ਦਿਲਾਂ ਅਤੇ ਸੋਚਾਂ ਦੇ ਮਾਰੂ ਥਲ ਦੇ ਕੱਕੇ ਰੇਤਿਆਂ 'ਚ ਰੁਲਿਆਂ ਭੁੱਲਿਆਂ ਨੂੰ ਕੋਈ ਸਲਾਹ ਦੇਈਂ, ਚਿਰਾਂ ਤੋਂ ਖੁੱਸੇ ਭਟਕਦਿਆਂ ਖੋਇਆਂ ਦੀ ਕੋਈ ਇਤਲਾਹ ਦੇਈਂ, ਐ ਮੇਰੇ ਸਾਈਆਂ ਕੋਈ ਸੁਲੱਖਣਾ ਜਿਹਾ ਰਾਹ ਦੇਈਂ।

ਆ ਕੇ ਤੈਨੂੰ ਨਜ਼ਰ ਭਰ ਕੇ ਅੱਜ ਦੋ ਪਲ ਵੇਖ ਲਾਂ, ਮੌਤ ਹੈ ਮਨਸੂਰ ਦੀ ਕਿਤਨੀ ਕੁ ਮੁਸ਼ਕਲ ਵੇਖ ਲਾਂ, ਉਮਰ ਦੀ ਇਸ ਰਾਤ ਵਿੱਚ ਇੱਕ ਹੋਰ ਸੁਪਨਾ ਲੈਣ ਦੇ, ਆ ਕੇ ਦਿਲ ਦੇ ਦਰਦ ਦੀ ਇੱਕ ਹੋਰ ਮੰਜ਼ਿਲ ਵੇਖ ਲਾਂ, ਆ ਕੇ ਥੋੜ੍ਹੀ ਦੇਰ ਤੋਂ ਅੱਖੀਆਂ ਦਾ ਘਰ ਵੀਰਾਨ ਹੈ, ਆ ਕੇ ਫਿਰ ਲੱਗਦੀ ਕਿਵੇਂ ਹੰਝੂਆਂ ਦੀ ਮਹਿਫਿਲ ਦੇਖ ਲਾਂ, ਉਮਰ ਭਰ ਦੀ ਤੜਪ ਦਾ ਜਲਵਾ ਅਸੀਂ ਤੱਕਦੇ ਪਏ, ਹੋਰ ਕਿਹੜਾ ਗਮ ਹੈ ਮੇਰੇ ਦਿਲ ਦੇ ਕਾਬਿਲ ਵੇਖ ਲਾਂ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਨਸ਼ਾ ਮੁਕਤ ਭਾਰਤ ਅਭਿਆਨ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਪੂਰੇ ਭਾਰਤ ਦੇ ਵਿੱਚ, ਇਵਨ ਹੋਰ ਤੇ ਹੋਰ ਸਾਡੀ ਵਾਦੀ ਦੇ ਵਿੱਚ ਵੀ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਚੱਲ ਰਿਹਾ ਹੈ। ਦੋਸਤੋ, ਨਸ਼ਾ ਮੁਕਤ ਭਾਰਤ ਅਭਿਆਨ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੁਆਰਾ 2020 ਨੂੰ ਸ਼ੁਰੂ ਕੀਤੀ ਗਈ ਇੱਕ ਰਾਸ਼ਟਰ ਮੁਹਿੰਮ ਹੈ, ਜਿਸ ਦਾ ਉਦੇਸ਼ ਭਾਰਤ ਨੂੰ ਨਸ਼ਾ ਮੁਕਤ ਬਣਾਉਣਾ, ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਨਸ਼ਾ ਪੀੜਤਾਂ ਦਾ ਪੁਨਰਵਾਸ ਕਰਨਾ ਹੈ। ਨਸ਼ਾ ਦੀ ਦਲਦਲ ਵਿੱਚ ਫਸ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ਾ ਮੁਕਤ ਭਾਰਤ ਅਭਿਆਨ ਇੱਕ ਇਨਕਲਾਬੀ ਕਦਮ ਹੈ। ਇਸ ਮੁਹਿੰਮ ਦਾ ਮੁੱਖ ਟੀਚਾ ਨਸ਼ੀਲੇ ਪਦਾਰਥਾਂ ਦੀ ਮੰਗ ਨੂੰ ਘਟਾਉਣਾ, ਸਿੱਖਿਆ ਸੰਸਥਾਵਾਂ ਅਤੇ ਭਾਈਚਾਰਿਆਂ ਦੇ ਵਿੱਚ ਜਾਗਰੂਕਤਾ ਫੈਲਾਉਣਾ ਹੈ ਅਤੇ ਨਸ਼ੇ ਦੇ ਆਦੀ

ਲੋਕਾਂ ਲਈ ਇਲਾਜ ਅਤੇ ਮੁੜ ਵਸੇਵੇ ਕੇਂਦਰਾਂ ਨੂੰ ਮਜ਼ਬੂਤ ਕਰਨਾ ਹੈ। ਵਿਆਪਕ ਜਾਗਰੂਕਤਾ ਦੇ ਅਧੀਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਹੈ। ਇਸ ਮੁਹਿੰਮ ਵਿੱਚ ਔਰਤਾਂ, ਨੌਜਵਾਨ ਕਲੱਬਾਂ ਅਤੇ ਪੰਚਾਇਤਾਂ ਨੂੰ ਸ਼ਾਮਿਲ ਕਰਕੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣਾ ਵੀ ਸ਼ਾਮਿਲ ਹੈ। ਨਸ਼ਾ ਛੱਡਣ ਦੇ ਚਾਹਵਾਨਾਂ ਲਈ ਸਲਾਹ, ਮਸ਼ਵਰਾ, ਮੈਡੀਕਲ ਇਲਾਜ ਅਤੇ ਪੁਨਰਵਾਸ ਸਹੂਲਤਾਂ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ। ਮਾਹਰ ਡਾਕਟਰਾਂ, ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈਣਾ ਵੀ ਇਸ ਵਿੱਚ ਸ਼ਾਮਿਲ ਹੈ। ਦੋਸਤੋ, ਅੱਜ ਸਾਡਾ ਪੂਰਾ ਦੇਸ਼ ਨਸ਼ਿਆਂ ਦੀ ਤਸਕਰੀ ਦੀ ਮਾਰ ਚੱਲ ਰਿਹਾ ਹੈ, ਇਸ ਲਈ ਇਸ ਅਭਿਆਨ ਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਦੋਸਤੋ, ਇਸ ਲੜਾਈ ਵਿੱਚ ਪਿੰਡ ਪਿੰਡ, ਸ਼ਹਿਰ ਸ਼ਹਿਰ ਦੇ ਵਾਸੀਆਂ ਨੂੰ ਪਹਿਰੇਦਾਰ ਬਣਨ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਇਸ ਅਭਿਆਨ ਦੇ ਵਿੱਚ ਦੋਸਤੋ ਅਸੀਂ ਕੀ ਕਰ ਸਕਦੇ ਹਾਂ, ਇਸ ਉੱਤੇ ਥੋੜ੍ਹਾ ਜਿਹਾ ਕੇਂਦਰਿਤ ਕਰਨ ਦੀ ਲੋੜ ਹੈ। ਇਸ ਅਭਿਆਨ ਨੂੰ ਸਫਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ, ਉਹਨਾਂ ਨਾਲ ਦੋਸਤਾਨਾ ਮਾਹੌਲ ਬਣਾ ਕੇ ਰੱਖਣ। ਜੇਕਰ ਕੋਈ ਵਿਅਕਤੀ ਨਸ਼ੇ ਦੀ ਲੱਤ ਦਾ ਸ਼ਿਕਾਰ ਹੈ ਤਾਂ ਉਸ ਨਾਲ ਨਫ਼ਰਤ ਦੀ ਬਜਾਏ ਉਸਨੂੰ ਚੰਗੇ ਡਾਕਟਰ ਜਾਂ ਫਿਰ ਮੁੜ ਵਸੇਵਾ ਕੇਂਦਰ ਵਿੱਚ ਲਿਜਾਣਾ ਚਾਹੀਦਾ ਹੈ। ਨਸ਼ਾ ਮੁਕਤ ਭਾਰਤ ਅਭਿਆਨ ਸਿਰਫ ਸਰਕਾਰ ਦਾ ਕੰਮ ਨਹੀਂ, ਸਗੋਂ ਹਰ ਭਾਰਤੀ ਨਾਗਰਿਕ ਦਾ ਨੈਤਿਕ ਫਰਜ਼ ਬਣਦਾ ਹੈ। ਦੋਸਤੋ, ਸਾਨੂੰ ਸਾਰਿਆਂ ਨੂੰ ਮਿਲ ਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਨਸ਼ਿਆਂ ਦਾ ਵਿਰੋਧ ਕਰਾਂਗੇ ਅਤੇ ਆਪਣੇ ਆਸ ਪਾਸ ਜਿੰਨੇ ਵੀ ਬੱਚੇ ਨੇ ਜੋ ਕਿ ਨਸ਼ੇ ਦੀ ਲਪੇਟ ਵਿੱਚ ਆਉਣ ਦੀ ਉਮਰ ਦੇ ਵਿੱਚ ਹਨ, ਅਤੇ ਉਹਨਾਂ ਨੂੰ ਅਸੀਂ ਸੁਚੇਤ ਕਰਦੇ ਰਹਾਂਗੇ ਅਤੇ ਨਸ਼ਿਆਂ ਦਾ ਵਿਰੋਧ ਕਰਨ ਦੇ ਨਾਲ ਨਾਲ ਸਮਾਜ ਨੂੰ ਨਸ਼ਾ ਮੁਕਤ ਵੀ ਬਣਾਵਾਂਗੇ। ਦੋਸਤੋ, ਇਸ ਨਸ਼ੇ ਦੀ ਲਪੇਟ ਦੇ ਵਿੱਚ ਲੜਕੀਆਂ ਦੀ ਹਿੱਸੇਦਾਰੀ ਵੀ ਘੱਟ ਨਹੀਂ ਹੈ। ਅਸਲ 'ਚ ਕਈ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਉਪਲਬਧਤਾ ਇੰਨੀ ਸੌਖੀ ਹੋ ਗਈ ਹੈ ਕਿ ਵਿਦਿਆਰਥੀ ਅਤੇ ਵਿਦਿਆਰਥਣਾਂ ਜਾਂ ਤਾਂ ਦਬਾਅ ਦੇ ਵਿੱਚ ਆ ਕੇ ਜਾਂ ਫਿਰ ਦਿਖਾਵੇ ਦੇ ਚੱਕਰ ਦੇ ਵਿੱਚ ਨਸ਼ੇ ਵੱਲ ਖਿੱਚੇ ਜਾਂਦੇ ਹਨ। ਮਾਨਸਿਕ ਤਣਾਓ, ਪਰਿਵਾਰਿਕ ਤਣਾਓ, ਪੜ੍ਹਾਈ ਦਾ ਦਬਾਅ, ਆਤਮ ਵਿਸ਼ਵਾਸ ਦੀ ਕਮੀ ਵਰਗੀਆਂ ਸਥਿਤੀਆਂ ਕਈ ਵਾਰ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚ ਧੱਕ ਦਿੰਦੀਆਂ ਹਨ। ਨਸ਼ੀਲੇ ਪਦਾਰਥਾਂ ਦਾ ਸੇਵਨ ਹੌਲੀ ਹੌਲੀ ਨਾ ਸਿਰਫ ਸਰੀਰ ਨੂੰ ਖੋਖਲਾ ਕਰਦਾ ਹੈ, ਸਗੋਂ ਇਹ ਵਿਅਕਤੀ ਦੀ ਰਚਨਾਤਮਕ ਉਤਪਾਦਮਕਤਾ ਦੇ ਫੈਸਲੇ ਕਰਨ ਦੀ ਸਮਰੱਥਾ ਨੂੰ ਵੀ ਬਿਲਕੁਲ ਖਤਮ ਕਰ ਦਿੰਦਾ ਹੈ। ਦੋਸਤੋ, ਇੱਕ ਵਾਰ ਲੱਤ ਲੱਗਣ ਤੋਂ ਬਾਅਦ ਵਿਅਕਤੀ ਖੁਦ ਨੂੰ ਇਸ ਤੋਂ ਬਿਨਾਂ ਬੇਬਸ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹੀ ਨਹੀਂ, ਉਹ ਪਹਿਲਾਂ ਵਰਗਾ ਪ੍ਰਭਾਵ ਪਾਉਣ ਲਈ ਲਗਾਤਾਰ ਮਾਤਰਾ ਵਧਾਉਂਦਾ ਜਾਂਦਾ ਹੈ, ਜਿਸ ਨਾਲ ਉਹ ਪੂਰੀ ਤਰ੍ਹਾਂ ਇਸ ਦਾ ਗੁਲਾਮ ਬਣ ਜਾਂਦਾ ਹੈ। ਕੁਝ ਕੁ ਮਿੱਥਾਂ ਵੀ ਇਸ ਲੱਤ ਨੂੰ ਹੱਲਾਸ਼ੇਰੀ ਦਿੰਦੀਆਂ ਹਨ, ਜਿਵੇਂ ਕਿ ਨਸ਼ੇ ਦੇ ਨਾਲ ਕਲਪਨਾਸ਼ੀਲਤਾ ਵੱਧਦੀ ਜਾਂਦੀ ਹੈ, ਇਕਾਗਰਤਾ ਦੇ ਵਿੱਚ ਸੁਧਾਰ ਹੁੰਦਾ ਹੈ। ਪਰ ਹਕੀਕਤ ਇਹ ਹੈ ਕਿ ਨਸ਼ਾ ਵਿਅਕਤੀ ਦੀ ਸੋਚਣ ਸਮਝਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ ਅਤੇ ਉਸਦੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦਾ ਹੈ। ਕਹਿੰਦੇ ਹਨ ਦੋਸਤੋ ਕਿ ਨਸ਼ਾ ਕਹਿੰਦਾ ਹੈ ਕਿ ਤੂੰ ਚਾਹੇ ਮੈਨੂੰ ਛੱਡ ਦੇ, ਪਰ ਹੁਣ ਮੈਂ ਤੈਨੂੰ ਨਹੀਂ ਛੱਡਦਾ। ਨਾ ਤੇਰਾ ਘਰ, ਨਾ ਤੇਰਾ ਆਪਣਾ ਆਪ, ਨਾ ਪੈਸਾ ਅਤੇ ਨਾ ਤੇਰੀ ਜ਼ਿੰਦਗੀ। ਦੋਸਤੋ, ਸਰੀਰਕ ਲੱਛਣਾਂ ਦੀ ਗੱਲ ਕਰੀਏ ਤਾਂ ਨਸ਼ੀਲੇ ਪਦਾਰਥਾਂ ਦੇ ਆਦੀ ਵਿਅਕਤੀ ਨੂੰ ਭੁੱਖ ਘੱਟ ਜਾਂਦੀ ਹੈ, ਭਾਰ ਘੱਟ ਜਾਂਦਾ ਹੈ, ਲਾਲ ਜਾਂ ਸੁੱਜੀਆਂ ਅੱਖਾਂ, ਨੀਂਦ ਨਾ ਆਉਣਾ, ਚਿੜਚਿੜਾਪਣ, ਉਦਾਸੀ, ਥਕਾਵਟ, ਸਮਾਜਿਕ ਉਦਾਸੀਨਤਾ ਵਰਗੇ ਲੱਛਣ ਤਾਂ ਆਮ ਹੋ ਹੀ ਜਾਂਦੇ ਹਨ। ਜੋ ਲੋਕ ਟੀਕੇ ਰਾਹੀਂ ਨਸ਼ਾ ਕਰਦੇ ਹਨ ਉਹ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਨਸ਼ਿਆਂ ਦਾ ਵਪਾਰ ਵਿਸ਼ਵ ਦੀ ਕਾਲੀ ਆਰਥਿਕਤਾ ਦਾ ਲਗਭਗ 15% ਹਿੱਸਾ ਹੈ। ਇਹ ਗੈਰ ਕਾਨੂੰਨੀ ਵਪਾਰ ਨਾ ਸਿਰਫ ਮੁਨਾਫੇ ਦਾ ਸਰੋਤ ਹੈ, ਸਗੋਂ ਸੰਗਠਿਤ ਅਪਰਾਧ, ਮਨੀ ਲਾਂਡਰਿੰਗ ਵਰਗੇ ਗੰਭੀਰ ਅਪਰਾਧਾਂ ਦੇ ਨਾਲ ਵੀ ਜੁੜਿਆ ਹੋਇਆ ਹੈ। ਨਸ਼ਿਆਂ ਤੋਂ ਪ੍ਰਾਪਤ ਹੋਇਆ ਪੈਸਾ ਕਈ ਵਾਰ ਦੋਸਤੋ ਗਲਤ ਗਤੀਵਿਧੀਆਂ ਦੇ ਵਿੱਚ ਲੱਗ ਜਾਂਦਾ ਹੈ। ਭਾਰਤ ਵਿੱਚ ਨਸ਼ੇ ਦੇ ਖਿਲਾਫ ਹੋਰ ਦੇਸ਼ਾਂ ਦੀ ਤੁਲਨਾ ਦੇ ਵਿੱਚ ਸਖਤ ਕਾਨੂੰਨ ਹਨ। NDPS ਐਕਟ 1985 ਵਰਗੇ ਸਖਤ ਕਾਨੂੰਨ ਨਸ਼ੀਲੇ ਪਦਾਰਥਾਂ ਦੇ ਨਿਰਮਾਣ, ਤਸਕਰੀ ਅਤੇ ਸੇਵਨ ਵਿਰੁੱਧ ਬਣਾਏ ਗਏ ਹਨ, ਪਰ ਕਾਨੂੰਨੀ ਖਾਮੀਆਂ ਅਤੇ ਭ੍ਰਿਸ਼ਟਾਚਾਰ ਦੇ ਚੱਲਦੇ ਦੋਸ਼ੀ ਅਕਸਰ ਬਚ ਹੀ ਜਾਂਦੇ ਹਨ। ਕਹਿੰਦੇ ਹਨ ਕਿ ਮੋੜਾਂ, ਖੂੰਜਿਆਂ ਅਤੇ ਫਿਰਨੀਆਂ ਅਤੇ ਬੈਠੇ

ਇਹਨੇ ਕਾਲੇ ਨਾਗ ਡੰਗ ਮਾਰਦੇ ਪਰ ਲੀਕ ਦਾ ਨਿਸ਼ਾਨ ਤੱਕ ਨਹੀਂ ਛੱਡਦੇ। ਦੋਸਤੋ, ਪੁਲਿਸ ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕਸ ਬਿਊਰੋ ਦੀ ਸਖ਼ਤੀ ਦੇ ਬਾਵਜੂਦ ਵੀ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੋਇਆ। ਇਸ ਸੰਕਟ ਨਾਲ ਨਜਿੱਠਣਾ ਸਿਰਫ ਸਰਕਾਰ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਕੰਮ ਨਹੀਂ ਹੈ, ਸਮਾਜ ਦੀ ਵੀ ਇਸ ਵਿੱਚ ਬਰਾਬਰ ਦੀ ਭੂਮਿਕਾ ਅਤੇ ਪਰਿਵਾਰਾਂ ਨੂੰ ਵੀ ਚਾਹੀਦਾ ਹੈ ਕਿ ਡਰੱਗ ਫਰੀ ਇੰਡੀਆ ਕੰਪੇਨ ਕਿ ਉਹ ਬੱਚਿਆਂ ਦੇ ਵਿਹਾਰ ਅਤੇ ਰੂਟੀਨ ਦੇ ਉੱਤੇ ਨਜ਼ਰ ਰੱਖਣ। ਸਕੂਲਾਂ ਕਾਲਜਾਂ ਦੇ ਵਿੱਚ ਕੌਂਸਲਰਸ ਅਤੇ ਜਾਗਰੂਕਤਾ ਅਭਿਆਨ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਕੇ ਵਿਦਿਆਰਥੀਆਂ ਨੂੰ ਸਕਾਰਾਤਮਕ ਦਿਸ਼ਾ ਦਿੱਤੀ ਜਾਵੇ। NGOs, ਧਾਰਮਿਕ ਸੰਸਥਾਨ, ਮੀਡੀਆ ਨੂੰ ਵੀ ਇਸ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਅਜਿਹੀ ਪਰਵਰਿਸ਼ ਦਿੱਤੀ ਜਾਵੇ ਜਿੱਥੇ ਕਿ ਉਹ ਆਪਣੇ ਆਤਮ ਵਿਸ਼ਵਾਸ ਦੇ ਨਾਲ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਅਤੇ ਚਾਹੇ ਲੱਖ ਆਸ ਪਾਸ ਚੀਜ਼ਾਂ ਵਿਕਦੀਆਂ ਰਹਿਣ ਅਤੇ ਉਹਨਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਾ ਹੋਵੇ।

ਦੋਸਤੋ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਆਖੀਰ ਵਿੱਚ ਸਾਡੇ ਵੱਲੋਂ ਅਤੇ ਆਕਾਸ਼ਵਾਣੀ ਸ੍ਰੀਨਗਰ ਦੇ ਵੱਲੋਂ ਜਿੱਥੇ ਜਿੱਥੇ ਤੱਕ ਇਸ ਵੇਲੇ ਸਾਡੀ ਆਵਾਜ਼ ਪਹੁੰਚ ਰਹੀ ਹੈ, ਈਦ ਉਲ ਅਜ਼ਹਾ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ। ਅਤੇ ਇਸ ਦੇ ਨਾਲ ਹੀ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਫੇਰ ਮਿਲਾਂਗੇ, ਉਦੋਂ ਤੱਕ ਲਈ ਦਿਓ ਆਪਣੀ ਦੋਸਤ ਸ਼ੀਨੂ ਨੂੰ ਇਜਾਜ਼ਤ। ਰੱਬ ਰਾਖਾ।

0: ਆਪਣਾ ਡੇਰਾ ਦੇ ਨਾਲ ਇੱਕ ਕੋਈ ਮੌਲਵੀ ਰੱਖਿੰਦਾ ਜਿਹੜਾ ਉਹ ਬੱਚਿਆਂ ਨੂੰ ਪੜ੍ਹਾਏ ਸੋ ਜ਼ਿਆਦਾਤਰ ਇਸਲਾਮੀ ਤਾਲੀਮ ਔਰ ਉਸ ਤੋਂ ਜ਼ਿਆਦਾ ਅਗਰ ਹੋਵੇ ਤਾਂ ਜੋ ਫਾਰਸੀ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜਿਹੜੀ ਜਿਵੇਂ ਪੜ੍ਹਾਏ ਤਾਂ ਮੈਂ ਜਿਸ ਵੇਲੇ ਅੱਖ ਖੋਲ੍ਹੀ ਆਪਣੀ ਉਸ ਵੇਲੇ ਮੈਂ ਮੈਨੂੰ ਵੀ ਉਹਨਾਂ ਹੀ ਮੌਲਵੀਆਂ 'ਤੇ ਪੜ੍ਹਨਾ ਪਿਓ ਔਰ ਮੈਂ ਵੀ ਕੁਰਾਨ ਸ਼ਰੀਫ ਦੇ ਇਲਾਵਾ ਜੋ ਕੁਝ ਪੜ੍ਹਿਓ ਉਹ ਉਹਨਾਂ ਮੌਲਵੀਆਂ ਹੀ ਜੇ ਪੜ੍ਹਿਓ ਫਿਰ ਮੈਨੂੰ ਯਾਦ ਹੈ ਕਿ ਇੱਕ ਸਕੂਲ ਕੇ ਵਿੱਚ ਵੀ ਹੁਣ ਦਾਖਲ ਹੋਇਓ ਜਿਸ ਕੇ ਵਿੱਚ ਮੈਂ ਕੁਝ ਪੜ੍ਹਿਓ ਲੇਕਿਨ ਮਾਮੂਲੀ ਨਾ ਪੜ੍ਹਨ ਕੇ ਬਰਾਬਰ ਥੋ ਔਰ ਜੋ ਕੁਝ ਹਾਸਿਲ ਕੀਓ ਮੈਂ ਉਸ ਤਰ੍ਹਾਂ ਪ੍ਰਾਈਵੇਟ ਤੌਰ ਹੀ ਕੀਓ ਕਈ ਔਰ ਕਈ ਅੱਛੀ ਡਿਗਰੀ ਜਿਹੜੀ ਹੈ ਉਹ ਮੈਂ ਨਹੀਂ ਹਾਸਿਲ ਕੀਤੀ ਔਰ ਬਾਅਦ ਮੈਂ ਐਸਾ ਹੋਇਆ ਕਿ ਯਾਨੀ ਟ੍ਰੇਨਿੰਗ ਵਗੈਰਾ ਕਰਕੇ ਇਸ ਤਰ੍ਹਾਂ ਕਰਕੇ ਡਿਪਲੋਮਾ ਵੀ ਹਾਸਿਲ ਕੀਓ ਲੇਕਿਨ ਇਬਤਦਾਈ ਚੀਜ਼ ਜਿਹੜੀ ਸੀ ਵਾ ਉਸ ਤਰ੍ਹਾਂ ਦੀ
1: ਅੱਛਾ ਸ਼ਾਇਰੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਕਿਆ ਇਸ ਕੋਈ ਖਸੂਸੀ ਪਸ ਮੰਜ਼ਰ ਤੋਂ
0: ਸ਼ਾਇਰੀ ਕਾ ਬਾਰਾ ਵੀ ਜਨਾਬ ਇਸ ਤਰ੍ਹਾਂ ਹੈ ਕਿ ਸ਼ਾਇਰੀ ਇੱਕ ਤਾਂ ਮਾਰਾ ਖਾਨਦਾਨ ਕਿ ਵੀ ਸ਼ਾਇਰੀ ਜਿਹੜੀ ਹੈ ਵਾ ਇਬਤਦਾ 'ਤੇ ਚਲੀ ਆਈ ਅਤੇ ਮੇਰਾ ਵਾਲਦ ਸਾਹਿਬ ਬਹੁਤ ਬੜਾ ਸ਼ਾਇਰ ਥਾ ਮੇਰਾ ਉਸਤਾਦ ਜਿਹੜਾ ਜ਼ਬੀ ਸਾਹਿਬ ਕਾ ਵਾਲਦ ਥਾ ਮਾਜੂਦ ਸਾਹਿਬ ਕਾ ਵਾਲਦ ਵੀ ਸ਼ਾਇਰ ਥਾ ਔਰ ਫਾਰਸੀ ਕਾ ਬਹੁਤ ਬੜਾ ਮਾਹਿਰ ਵੀ ਥਾ ਔਰ ਫਾਰਸੀ ਕਾ ਸ਼ਾਇਰ ਵੀ ਥਾ ਵੀ ਤਾਂ ਇਸ ਤਰ੍ਹਾਂ ਮੇਰਾ ਫੀਰ ਜਿਹੜਾ ਅਜੀਬ ਬਾਬਾ ਸਾਹਿਬ ਲਾਰਵੀ ਔਰ ਜਿਹੜਾ ਥਾ ਵੇ ਵੀ ਬਹੁਤ ਬੜਾ ਸ਼ਾਇਰ ਥਾ ਪੰਜਾਬੀ ਕਾ ਮੇਰਾ ਖਿਆਲ ਹੈ ਕਿ ਪੰਜਾਬੀ ਕਾ ਸ਼ਾਇਰ ਹੈ ਇਸ ਦੌਰ ਕੇ ਵਿੱਚ ਉਨਕਾ ਮੁਕਾਬਲਾ ਨਾ ਕੋਈ ਨਹੀਂ ਉਸ ਹੈ ਤਾਂ ਉਨਕੀ ਅਸਰ ਵੀ ਥੀ ਔਰ ਉਨਕੀ ਸੋਹਬਤ ਵੀ ਥੀ ਔਰ ਮੇਰਾ ਖਿਆਲ ਹੈ ਕਿ ਉਨਕੀ ਬਾਚੀ ਜਿਹੜੀ ਥੀ
1: ਜੀ
0: ਉਸਨੇ ਮੇਰੇ ਪਰ ਜ਼ਰੂਰ ਸ਼ਾਇਰ ਕੀਆ
1: ਫਿਰ ਤੁਹਾਨੂੰ ਜਿਹੜੀ ਸ਼ਾਇਰੀ ਸ਼ੁਰੂ ਕੀ ਉਸਕੋ ਜਿਹੜੋ ਇਬਤਦਾਈ ਦੌਰ ਹੋਈ ਹੈ ਕੋਈ ਨਮੂਨਾ ਤੁਹਾਡੇ ਕੋਲ ਮੌਜੂਦ ਹੈ ਉਹ
0: ਸਭ ਤੋਂ ਪਹਿਲਾਂ ਜਨਾਬ ਪੰਜਾਬੀ ਸ਼ਾਇਰੀ ਜਿਹੜੀ ਸੀ ਵਾ ਮੈਂ ਸ਼ੁਰੂ ਕੀ ਹੈ ਉਸਕੀ ਵਜ੍ਹਾ ਇਹ ਸੀ ਕਿ ਮਾਰਾ ਉਸ ਵਕਤ ਕਾ ਜਿਹੜਾ ਲੋਕ ਸ਼ਾਇਰ ਥਾ ਉਹਨਾਂ ਨੂੰ ਪੰਜਾਬੀ ਨਾਲ ਬਹੁਤ ਬੜੀ ਦਿਲਚਸਪੀ ਸੀ ਵੇ ਮਿਸਾਲ ਕਾ ਤੌਰ ਪਰ ਸੈਫ ਮਲੂਕ ਕਿੱਸਾ ਅਲ ਮੁਕਸਨੀਨ ਔਰ ਬਾਕੀ ਕਿੱਸਾ ਈਰ ਰਾਂਝਾ ਵਗੈਰਾ ਇਹਨਾਂ ਨਾਲ ਅਕਸਰ ਵੇ ਪੜ੍ਹਾ ਹੀ ਨਹੀਂ ਥਾ ਬਲਕਿ ਗਾਉਣ ਕਾ ਤੌਰ ਪਰ ਇਸਤੇਮਾਲ ਕਰੇ ਥਾ ਔਰ ਸ਼ਾਇਦ ਇਸੀ ਚੀਜ਼ ਕੋ ਅਸਰ ਥੋ ਵੇ ਪੰਜਾਬੀ ਕੇ ਵਿੱਚ ਹੀ ਸ਼ੇਰ ਕਹੇ ਥਾ ਔਰ ਸ਼ਾਇਦ ਉਸੇ ਅਸਰ ਕੇ ਤਹਿਤ ਮੈਂ ਵੀ ਪੰਜਾਬੀ ਕੇ ਵਿੱਚ ਸ਼ਾਇਰੀ ਜਿਹੜੀ ਸੀ ਵਾ ਸ਼ੁਰੂ ਕੀ ਔਰ ਪੰਜਾਬੀ ਕੇ ਵਿੱਚ ਕਾਫੀ ਕੁਝ ਮੈਂ ਕਿਹਾ ਥਾ ਕਿਉਂਕਿ ਉਹ ਮੌਜੂਦ ਨਹੀਂ ਰਿਹਾ ਲੇਕਿਨ ਕਾਫੀ ਥਾ ਮੇਰੇ ਕੋਲ ਦਰਅਸਲ ਇਸ ਤਰ੍ਹਾਂ ਇੱਕ ਵਾਕਿਆ ਮੈਨੂੰ ਯਾਦ ਆ ਗਿਆ ਉਹ ਕਰੋ ਕਿ ਇੱਕ ਵਕਤ ਥੋ ਕਿ ਜਨਾਬ ਮੀਆਂ ਬਸ਼ੀਰ ਸਾਹਿਬ ਔਰ ਆਪਸਮਾਂ ਸੰਗੀ ਸਾਥੀ ਥਾ ਉਹ ਅਦਬ ਕਾ ਬੜਾ ਸ਼ੌਕੀਨ ਥਾ ਸੁਖਤ ਬੜਾ ਜ਼ੌਕ ਰੱਖੇ ਥਾ ਖੁਦ ਵੀ ਸ਼ੇਰ ਕਹੇ ਥਾ ਅਤੇ ਫਿਰ ਪਤਾ ਨਹੀਂ ਉਹਨਾਂ ਨੇ ਸ਼ੇਰ ਕਹਿਣਾ ਕਿਉਂ ਛੋੜ ਦਿੱਤਾ ਔਰ ਉਹ ਦੌਰ ਥਾਂ ਉਹ ਕਿਸੇ ਕੋਲ ਇੱਕ ਸ਼ੇਰ ਹੈ ਕਿ ਮਾਂ ਉਹ ਮਜਨੂੰ ਹਮ ਸਬਕ ਦੇਮ ਦਰਦ ਸੰਦਾਨ ਇਸ਼ਕ ਉਹ ਬਸਹਰਾ ਰਫਤ ਮਾਦਰ ਕੂਚਾ ਰਸਵਾ ਸਦੂ ਤਾਂ ਉਹਨਾਂ ਨੇ ਤਾਂ ਆਪਣਾ ਇੱਕ ਮੁਕਾਮ ਹਾਸਿਲ ਕਰ ਲਿਆ ਲੇਕਿਨ ਮੇਰੇ ਵਾਸਤੇ ਭਾਈ ਕੂਚਾ ਰਸਵਾ ਸ਼ਬਦ ਵਾਲੀ ਗੱਲ ਹੋ ਗਈ ਅਤੇ ਉਸ ਦੌਰ ਕੇ ਵਿੱਚ ਉਹਨਾਂ ਨੇ ਐਸੋ ਕੀਆ ਕਿ ਇੱਕ ਚਿੱਠੀ ਮੈਨੂੰ ਲਿਖੀ ਸ਼ੇਰਾਂ ਵਿੱਚ ਚਿੱਠੀ ਲਿਖੀ ਔਰ ਉਸਕੇ ਵਿੱਚ ਚਿੱਠੀ ਕੇ ਵਿੱਚ ਉਹਨਾਂ ਨੇ ਐਸੋ ਕੀਆ ਕਿ ਇੱਕ ਮੁਹਿੰਮਾ ਲਿਖ ਕੇ ਉਹ ਅਬਜਦ ਕਾ ਹਿਸਾਬ ਕਹਿਣਾ ਆਸ਼ਿਕ ਔਰ ਮਾਸ਼ੂਕ ਇਸਕੋ ਮੁਹਿੰਮਾ ਲਿਖ ਕੇ ਅਤੇ ਮੈਨੂੰ ਚਲਾਇਆ ਔਰ ਮੇਰਾ ਅਫਸੋਸ ਹੈ ਕਿ ਉਹਨਾਂ ਵੀ ਸ਼ੇਰ ਜਿਹੜਾ ਵੀ ਮੇਰੇ ਕੋਲ ਮੌਜੂਦ ਨਹੀਂ ਸ਼ਾਇਦ ਉਹਨਾਂ ਕੋਲ ਵੀ ਅੱਜ ਨਹੀਂ ਵੀ ਹੋ ਸੇ ਅਲਬਤਾ ਮੈਂ ਜਿਹੜਾ ਉਸਕਾ ਜਵਾਬ ਮੈਂ ਕੋਈ ਸ਼ੇਰ ਇੱਕ ਲਿਖਿਆ ਉਹ ਇੱਕ ਮੈਂ ਤੁਹਾਨੂੰ ਸੁਣਾਉਂ ਕਿ ਉਹ
1: ਜੀ
0: ਕਿ ਸ਼ੇਰ ਥੋ ਉਹ ਇਸ ਤਰ੍ਹਾਂ ਥੋ ਕਿ ਅਲਫ ਅੱਜ ਪੇ ਆ ਰਿਹਾ ਸ਼ੇਰ ਲਿਖੇ ਲਿਖੇ ਨਜ਼ਮ ਮਜ਼ਮੂਨ ਅਨਵਾਨ ਔਖੇ ਵਸਫ ਖਾਲ ਰੁਖਸਾਰ ਗੁਲ ਲਾਲ ਨਾਲੇ ਵਸਲ ਇਜਰ ਦਰਿਆਕ ਬਿਆਨ ਔਖੇ ਇੱਕ ਇੱਕ ਗੱਲ ਵਿੱਚ ਸੈਕੜਾਂ ਵੱਲ ਪਾਏ ਵਾਰਸ ਸ਼ਾਹ ਅਤੇ ਮਿਸਲ ਜ਼ਮਾਨ ਔਖੇ لفظ عاشق میں عاشوق دی پا پہلی بے پر